0: می پروگرام کا مہمانالی عبداللہ فاروق حسن دیو وفوا صحابیہ تو کے نمونہ می فوت کے ہمنے معلومات ہوشاڑا دینی مزنا احمد
1: ਨਮ ਨਿਕੰਤ ਬਦਲ ਕੁਰਾ ਦੋਮੀ ਦਿਵੇਨ ਬੜੂ ਤੁਰਕੇ ਨਿਕੰਮ ਬਦਲੇ ਪਾ ਹਮ ਵਿਸ਼ਨ ਜੈ ਜੇ ਵਾਜਿਬਕੇ ਵਾਰਤ ਵਣੀ ਬਿਓ ਕੋਸ ਬਦਲੇ ਹਮ ਮੰਮੀ ਡੈਡੀ ਬੋੜਾ ਕਸ ਕੁੜਿਆਸ ਆਯੂ ਨੀ ਏ ਗੋ ਵਾਇ ਰੇ ਕਾਨੁਦਾ ਕੋਨੇ ਫਰੰਜੀ ਨੇ ਹਿਤਸ ਤੇ ਮੀ ਵਰੰ ਗੇ ਨੇ ਸਮਾਤੰ ਦੀ ਹੇ ਲਾਸ਼ੇ ਦਿਵੇ ਹਿੰਨੇ ਹੇ ਲਾਸ਼ੇ ਦਿਵੇ ਵਿਸ਼ਨ ਬੀ
2: ದಿವಿಹಿ ಬಾಹಕೆ ಹೆದಿ ಫೋದೆ ಕುರಲಮುಂ ಅಣ್ಣ ರೀತಿ ಬಾಹಕ ವೇರು ಎ ಬಹುಂ ವಾಹಕ ದೆಕ್ಕುಮ್ಗೆ ಫುರ್ಸತ್ ಲೆಮಕಿ ಲಿಬೆ ಫಹರಿಕ್ಕ ಮದ್ದೆ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮੈਂ
1: ਨੂੰ ਦੀ ਹੈ ਇੱਕ ਮੈਗਾਹਰਟਸ ਦੀ ਵਹੀ ਐਫ ਐਮ।

0: ਮੇ ਪ੍ਰੋਗਰਾਮ ਗ ਮਹਿਮਾਨਾਦਨੀ ਅਬਦੁੱਲਾ ਫਾਰੂਕ ਹਜ਼ਨ ਲਿਉਵਾ ਫਵਾ ਸਹਾਬੀਯਤੁਂ ਗ ਨਮੂਨਾ ਮੇ ਫਤ ਗ ਹਿਮਣੇ ਮਾਲੂਮਾਤ ਹੋਸ਼ਾੜਾ ਦੇਣੀ ਮਿਜ਼ਨਾ ਅਹਿਮਦ
1: ਆਮਗੋਤ ਗਾਹਨ ਕੀ ਵਾਰੰ ਹੰਦਾਨ ਨੇ ਤੇਮੀ ਹੈ ਬੈ ਦੋਸਤੋ ਖਾਂ ਅਣੇ ਬੈ ਦੋਸਤੋ ਫਣਵਨ ਜੇ ਮੇਲ ਤਾ ਫਣਵਨ ਬਰਥਡੇ ਸੇ ਹੰਦਾਨ ਕੁਰੰ ਅਦੀ ਮਾ ਉਂਦੋਗੂ ਕਮੇ ਇਕਮੁਕ ਬਿਲ ਤਾ ਦੱਕੰਤ ਦੂਵ ਹਕਵੇਸ ਹੰਦਾਨ ਨੁਣ ਤੇਨੇ ਕਰੰਟ ਬਿਲ ਫੈਮ ਬਿਲ ਫੋਨ ਬਿਲ ਕਸ ਦਹਿੰਨੁ ਵਾਨ ਹੰਦਾਨ ਵਿਸੁਰੇ ਵਗੁਤੁਮ ਵਗੁਤ ਫਹਿਪੇ ਮਦੂਰੀ ਕੋ ਫੈਸਾਵੇਸ ਟ੍ਰਾਂਸਫਰ ਕੁਰੇਵੇ ਕਾਗੇਂ ਬਿਲ ਕੰਡਾਲਾ ਫਾ ਪੇਮੈਂਟ ਰਿਕੁਐਸਟ ਵਿਸ ਫੋਨਵੇ ਸਾਰੀ ਦੋ ਗੇਮ ਮੇ ਗੇ ਰੀਚਾਰਜ ਵਿਸ ਹਮ ਫਹਿਪੇਂ ਅਨਲਿਮਿਟਡ ਰੀਲੋਡ ਅਦੀ ਰਾਸਟਸ ਫੈਸਾਗੇ ਹੁਰੀਹਾ ਮੁਆਮਲਾਤੇ ਫਹਿਪੇ ਮਦੂਰੀ ਕੋ ਫਹਿਪੇ ਵਾਰ ਫਹਿ
2: دینی خدمت دین فطرفون دینی خدمت توگترین ام مهم خدمت کی اسلام دین گوالوما دین فطرم گه خدمت اسلام دین فطرم گه صحابی یاتون گه گنا عدد نکور ویفتا گینا مسک کے پلوتن ہیمنی فوی صحابی بے کمل کم گوا ام شریک رضی اللہ عنہ کی میرونگون ورا بڑا فاہ گ کورونو بے کمل ಇಸ್ಲಾಮೀ ದಾವತ್ಗೆ ಕುರಿ ಕೊಳುಗ ಎಕಮಣ ಕುರೇಶ್ವನ್ ಹ್ಯಾಗೆ ಅಂಗೆನುಗೆ ತೆರೆಯಗ ಸೇರಿಯಾತುಗ ಇಸ್ಲಾಂ ದಿನ್ ಫತುರುವಂ ಮಸಕ್ಕೆ ಪುಳು ಕುರವ ಮುಂಗೆಂದೆವಿ ಕುರೇಶ್ವನ್ ಹ್ಯಾಗೆ ಮೀಹುಣ್ಣ ಎಕಂ ಫಾಳುವುಮುಂ ಎಬ್ಯಾಮಿಹುಂ ಎಕಮಣ ಮಕ್ಕಾಯಿ ಬೇರುಕೊಲ್ಲಿ ಇಸ್ಲಾಂ ದಿನ್ ಫತುರವ ಮಸಕ್ಕೆ ಕುರವುಂಗೆ ನುಂಗುಂ ಫಾಹಾಕೊಲ್ಲವೆ ವರ ಗೆನಗುಣ ಸಹಾಬಿಯಾತುನ್ ತಿಪ್ಪವಿ ಏಗೆ ತೆರೆಯಗ ಉಮ್ಮ ಸುಲೇಮ್ ರಲಲ್ಲೋ ಅಣ್ಣಾಯ್ ಕೀವೆಸ್ ಫಾಹಾಕ್ ಕೊಲ್ಲವೇ ಬೇಕಮಲೆ ابو طلحہ رضی اللہ عنہ اسلام وڈا گتم کے کرین ام سلیم رضی اللہ عنہا یا کیونی بللا وے گنواں ادی وڈا نیوی ام سلیم جواب دیوی کھلے گفان کی کافر کی موئے اڑگن من دمی ہن نا کیونی کرے وینی کی نہ کون توئے کھلے گفان اسلام وڈا گنواشے ایرون اڑگن دو کھلے گفانا کیونی کو فان میں اڑگن دو کے کیونی گے رن کی کھلے گفان اسلام وڈا گتمے کھلے گفان گے پلوں اترو ایوس اچ کرنے دے میں ابو طلحہ رضی اللہ عنہ اسلام وڈاگین ام سلیما یا کیونی بللا وے گنوی ا دے کملون کے کیونی فلو گرانے کم کے ہمنونی اسلام کن